ਦਾ ਲਾਲ ਭਾਲ ਪੇ ਦਮਕੇ ਉਹਨੇ ਜੇ ਸੋਚੰਦਾ ਚਮਕੇ ਬੂੰਦਾ ਲਾਲ ਭਾਲ ਪੇ ਦਮਕੇ ਉਹਨੇ ਜੇ ਸੋਚੰਦਾ ਚਮਕੇ ਹੱਥ

0: ਦੀ ਕਾਮਨੀ ਖੋਲੋ ਕੰਸ ਕੇ ਵਾਰ ਲੇਕਿਨ ਨਾ ਉੱਚੀ ਕਹਿ ਕੇ ਵਾਰ ਨੀ ਖੁਲਦੀ ਅਬ ਜੋ ਹੈ ਸੁਣੋ ਸਾਧੂ ਨੇ ਸੁਣੋ ਦੋਹਾ ਸਾਧੂ ਕੇ ਰਾਮ ਸੇ
1: ਸੰਕ ਬਜੇ ਸਾ ਦੂਜਾ ਵੇਲੇ